ਦੌਨ ਤੁਬਡਾਵੀ ਤੇ ਨੀ ਮੀਨੀ ਕ ਹਿੰਦਾਈ ਨ ਨਿਸਰੀ ਓਕਨਾ ਦਾਈ ਨ ਸ਼ਾਲ ਤਿਮਰਨਾ ਤੁਮਾ ਗੇ ਤੇ ਹੈ ਮੀਨੀ ਕਹੰਗੀ ਲੋਕਨਾ ਆਨ ਹਿਨ ਨਮਸੇ ਇਮ ਬਲੀ ਦੋਰ ਕਾ ਨਿਯਤ ਆਨ ਤੂ ਨ ਨਬੋਵਾ ਇਮ ਬਲੀ ਮੀ ਆਦਵਾਇਆ ਅਮਸੇ ਨਿਨ ਨੋ ਅਦੀ ਦਾਨੇ ਦੇ ਤੂ ਨ ਤਿਤ ਲਹਿਨੇ ਇਨ ਮਰਦਾ ਵੋ ਇਮ ਬਰੇ ਤੂ ਨ ਬੈ ਯੋ ਖੰਕਾਈ ਕਕ ਗੁਬੇਬ ਦੇ ਦੰਨੇ ਆਇਆ ਅੱਲਾ ਅਦਗਰ ਸਿਯੁਕ ਬਤਿਓ ਇਮ ਬਲੀ ਦੀ ਓਕਨਾ ਨਿਯਤ।